0: ਹੁਣੇ ਆਪਾਂ ਸੀਟ ਜਮਾ ਪਹਿਲੀਆਂ ਚ ਲਵਾਂਗੇ ਹੁ ਟੌਪ ਉੱਤੇ ਜਾ ਕੇ ਬੱਪੂ ਆਪਾਂ ਇਦਾਂ ਹੀ ਲਵਾਂਗੇ ਹੁ ਟੌਪ ਉੱਤੇ ਜਾ ਕੇ ਬੱਪੂ ਆਪਾਂ ਇਦਾਂ ਹੀ ਲਵਾਂਗੇ
1: ਆਵਾਜ਼ ਦੇ ਵਿੱਚ ਐਂਡ ਯੂਅਰ ਟਿਊਨਡ ਇਨ ਟੂ 96.1 ਐਫਐਮ ਗੀਤੇ ਸੁਣਾਉਂਦੀ ਹਾਂ ਤੁਹਾਨੂੰ ਅਗਲਾ ਦਿਸ ਵਨ ਕਮਿੰਗ ਅਪ ਜਸਟ ਸਟਿਲ ਨੋ ਦੀ ਆਵਾਜ਼ ਦੇ ਵਿੱਚ

ਹੈ ਮੁਹੱਬਤ ਸੀ ਤਾਂ ਇਸ ਲਈ ਹਾਰ ਮੰਨ ਲਈ ਜੇ ਜ਼ਿੱਦ ਹੁੰਦੀ ਤਾਂ ਬਰਬਾਦ ਕਰ ਦਿੰਦੇ ਜੇ ਸਾਡੇ ਲੋਕਾਂ ਦੀ ਆਵਾਜ਼ ਵਿੱਚ ਗੀਤ ਸੁਣਿਆ ਤੇ ਕਮਿੰਗ ਅਪ ਸਜਣਾ ਵੇ ਸਜਣਾ ਕਿੰਨੀ ਸੋਹਣੀ ਤੇਰੇ ਸ਼ਹਿਰ ਦੀ ਦੁਪਹਿਰ ਹੈ।